0: ਨਹੀਂ ਕੁੰਗਮ ਸਾਂ
1: ਉਹਦੇ ਕੁੰਗਮ ਸਾਂ
0: ਨਾ ਕੁੰਗਮ ਸਾਂ ਚੈਨ ਖਾਸ਼ੂਈ ਨਾ
1: ਅਕਿਵੇਨੀ ਦਾ ਕਿਦੂ ਸ਼ੀ ਦੋਲਾ
0: ਨਾ ਨਾ ਕਮਾ ਚੋਨੇ ਜਵੇਲਾ
1: ਨਾ ਉਹਨੇ ਕਿਸ ਕੰਮਾ ਕੰਗਲ ਲੈ ਕੇ ਜਿੰਦੀ ਦਿਨ ਦਾ ਦੋਲਾ
0: ਨਾ ਨਾ ਨਿਸੇ ਕਿਲੇ ਨਾ ਨਿਸੇ ਨਾ ਚੋਨਾ ਜੇ ਨਾ ਠਟੀ ਸ਼ੀ ਬੇ ਆ ਕਿੰਸਲਾ ਗੇ ਦਾ ਨਾ ਬੇ ਫੋਮ ਪੇ ਮੇ ਮੇ ਦੋ ਸਿਫਟੀ ਸੋਏ ਪਿਨੀ ਨਾ
1: ਆ ਜੇ ਤੇ ਤੰਗ ਤੋ ਦਾ ਕਿ ਸਬਤ ਤੇ ਨੰਗੇ ਕੀ ਕੰਮ ਪਸੰਦ ਆ ਤਾ ਜੇ ਸੋ ਤੋ ਨੰਗੇ ਕੀ ਆਲਾ ਕਿ ਤਾਂ ਕਿ ਨੇ ਨਿਆ ਫੋਨਾ ਕੀ ਤਾ ਆ ਜੇ ਦੇ ਤੰਗ ਬੁ ਤੀ ਨੰਗੇ ਕੀ ਕੀ ਜੇ ਕਿ ਚੁਲੇ ਰਿੰਗਾ ਤਾ ਸੀ ਕੀ ਬੈਸ ਜਮ ਜੇ ਤੰਗ ਬੁ ਕਿੰਡੇ ਨੀ ਬਕ ਬਿਨੀ ਨੇ ਥੋਤੀ ਨਾ ਸ਼ੁਗੀ ਨੀ ਲਾ ਸਾ ਉਸ ਬਰ ਤੇ ਚਲੇ ਸ਼ੁਗੀ ਤਾ ਮਾ ਸੇ ਨੀ ਬਤੀ ਕਾਨੀ ਨੀ ਨਾ ਸ਼ੁ ਸੇ ਕੋ ਸੰਭਸੋ ਨਾ ਚੋਣ ਨਾ ਤੋ ਨੰਗੇ ਸਿੰ ਕੀ ਕੀ ਤਾ ਤੋ ਫੋਮ ਯੋਂਗ ਤਾ ਕੰਜੋ ਕਚੀ ਨੀ ਨਾ ਸ਼ੁ ਸੇ ਕੋ ਸੰਭੀ ਨਾ ਉਂ ਜੀ ਲੰ ਤੋ ਨੰਗੇ ਸਿੰ ਕੀ ਤਾ ਤੋ ਫੋਮ ਯੋਂਗ ਕੇ ਨੇ ਕਾ ਕੀ ਕੀ ਨਾ ਤਾ ਸਾ ਕੇ ਬੋਂ ਸੀ ਚੰਗਾ ਨਾ ਤਾ ਛੋ ਲਾ ਤੇ ਨੇ ਕੀ ਕੀ ਕਰੂ ਤੇ ਨੀ ਲਾ ਤੇ ਤੇ ਨੀ ਨਾ ਤੇ ਨੇ ਫੋਗਾ ਵੰ ਜੀ ਫੋਗਾ ਦੂ ਸ਼ੁ ਯੋ ਵੰ ਜੀ ਲਾ ਕੋ ਨੀ ਲਾ
0: ਨੀ ਸੇ
1: ਲਾ ਤੇ ਨੇ ਕਿੰ ਤੇ ਤੇ ਸ਼ੋ ਮੈਂ ਤਾ ਲਾ
0: ਨਾ ਨਾ ਨੀ ਸੇ ਸਿਮ ਗੀ ਸੋ ਸੇ ਦੀ ਗੇ ਨੇ ਕਿ ਨਾ ਕੀ ਤੋ ਲੁਬੇ ਨਾ ਸੇ ਲੋ ਨਾ ਸ਼ੋ ਦਿਨ ਚਾ ਵੋ
2: ཁྱི ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གས
1: ཁྱི ཕྱད མམ གསྲ ཁྱི ཕྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱི ཁྱ
2: Tame me to la shesha, di no kang chu me pa, tame me to la shesha.